0: Late Night 8, playing the music we like.
1: ਇਹਦੇ ਵੀ ਨਹੀਂ ਸਦੀ ਚ ਅਵਤਾਰ ਬਹੁਤ ਹੁੰਦੇ ਨੇ ਅਸੀਂ ਸੱਚ ਵਿੱਚ ਭਰੋਸਾ ਰੱਖੀਏ ਤਾਂ ਇਸੇ ਤਰ੍ਹਾਂ ਜੀਏ ਇਕਤਾ ਵਿੱਚ ਪੈਣਾ ਤਾਂ ਪਾਵਾਂ